0: ਉਹ ਅਹਲ ਅਹਲ ਕਦੋਂ ਦਿਨੋ ਕਦੋਂ ਦਿਨੋ ਚੰਗ ਬੀੜੀ ਦੁਬੋ
1: ਅਹੀ ਡਾਕਟਰ ਉਨਗੇ ਤੋ ਬਨੀ ਅਹੀ ਗਾ ਖੰਗਨ ਬਨੀ
0: ਹੋਈ ਅਦੋ ਨਾਈ ਕੋ ਮਸੀਦਾ ਮਿੰਗ ਅਮਤੇ ਸਨ ਬਿਕੋ ਮਨੁੰਗ ਦਾ ਜ਼ੂ ਮੀ ਮਰੀ ਮੰਗਾ ਲੈਰੀ ਅਦੁਗਾ ਸਿਦਾ ਮਿੰਗ ਬਾਨ ਸਿ ਲਗਨੇ ਮਦੁਗੀ ਮਤੁੰਗ ਇਨਾ ਮਥੰਗ ਮਥੰਗ ਚੰਗ ਬਿਓ
1: ਅਹੀ ਗਾ ਖੰਗਨ ਬਨੀ ਅਹੀ ਦੀ ਕੁਈ ਰੋ ਯੇ ਯੇਂਗ ਦਾ ਬਨਤੇ ਸ਼ੇ ਸ਼ੇ ਸ਼ੀ ਸ਼ੀ ਗੇ ਯਵਾਂ ਯਵਾਂ ਹੋਰੀ ਸ਼ੇ ਸ਼ੇ ਸ਼ੀ ਹਾ ਪਦ ਸ਼ੇਲ ਗਿਆ ਚੰਗ ਦਗੇ ਹੰਗ ਬਗਬ ਦਨੀ ਦਾ
0: ਹੋਈਨੇ ਅਦੁਸੁ ਮੁਨ ਯੇਂਗ ਦਾ ਬਯਾਰੋਈ ਅਹਲ ਗੀ ਲੈਰੀ ਬਸਰੁ ਗੀ ਫਿਬਮ ਦੁਗੀ ਮਤੁੰਗ ਇਨਾ ਯਾ ਖੋ ਹਾਪ ਯਾ ਮਖਲ ਲੈਨੀ ਅਦੁ ਹੇਕ ਤਾ ਚੰਗਗ ਡਾਕਟਰ ਨਸੁ ਹਾਇਰ ਓਏ
1: ਅੰਗਾਂ ਨੰਗ ਨੇ ਐਂਗੋਂ ਦਾ ਅਹਲ ਅਹਲ ਹਾਇ ਬਦੁਸੁ ਨੁਗਾਇਤੇ ਤਾ ਦ ਮਾਮ ਤਮੋ ਹਾਇ ਬਫੇ ਅਹਲ ਲੈ ਦੁਦੀ ਬੇਬਾਰ ਯਾਉ ਦਬਨੀ ਅਈਗ ਖੰਗਨ ਬਨੀ ਕੁਈ ਰੋਇ ਹਾਇਰੇ ਦਨਾ
0: ਅਦੁ ਪੋਬਾ ਖੰਗਨ ਰਸੁਨੇ ਮਿੰਗ ਪਾਂਸਿ ਲਗਾ ਮੀ ਅਨੀ ਸੰਖੀ ਬਦੁ ਥੋਕਲਾ ਅਗ ਸੰਬੀਉ ਹਾਇਜਬਨੀ
1: ਏ ਅਈ ਅਦੁ ਮੋਂਜਨ ਯੇਂਗ ਦਬਨਤੀ ਮਣੀਪੁਰ ਦੇ ਯਾਗੀ ਡਾਕਟਰ ਯਾਮਲੇ ਖੰਗਨਾ ਬਨੀ ਆਇਤਨ ਤਾਨਾ ਬਲਕਸ਼ਮ ਅਦੁਦ ਮਿੰਗ ਪਾਂਡਰਤੀ ਨਖੋਈ ਸ਼ੇਲ ਫੰਗੋ ਯਾਇਬਗੀ ਨਤਰੋ ਹਾਂ
0: ਅਹਲ ਗੀ ਵਖਲ ਦੁਦੀਨੇ ਆਯੋ ਬਿਖਰੇ ਸ਼ੇਲ ਗੀ ਨਚਦੀਏ
1: ਸ਼ੇਲ ਗੀ ਨਚਦੀ ਅਦੁਦੀ ਕਰੀ ਗੀ ਨਾ ਹਾਂ ਨਖੋਈ ਲੁਪਾ ਚੰਗਾ ਲੋਗੁ ਨਤਰੋ ਛੇ ਛੇ ਛੇ ਛੇ ਛੇ ਲੁਪਾ ਲਿਸ਼ਿੰਗਮ ਨੀ ਛੇ ਲਿਸ਼ਿੰਗਮ ਥਾਦਰ ਛੇ
0: ਹੇਮਾ ਅਖੋਈ ਸ਼ੇਲ ਗੋ ਲੋਜਰੋਈ ਕੋ ਆ ਮਥੰ ਇਬੇ ਚਾਉ ਬੀ ਚੰਗ ਬੀਓ
1: ਸ਼ੀਲ ਬੀਰ ਸ਼ੀ ਲੋਗੁੰਗ ਦੇਨੇ ਹਾਂ ਨੰਗ ਨ ਸੰਗਨ ਨਿੰਗ ਦੇ ਸ਼ੋ ਅਈ ਨ ਸੰਗਨ ਡਾਕਟਰ ਅਈ ਖੰਗ ਬੀਰੀ ਬ੍ਰੋ
2: ਅਈ ਬੂ ਨਿੰਗ ਸਿੰਗ ਬਾ
1: ਡਾਕਟਰ ਕਈ ਨੋ ਨੇ ਇਤਾਉ ਗੋਰੇ ਹੋਇ ਦੇ ਨੋ ਮਨੁ ਮਿਦਾਂ ਮਾ ਪਾਰਟੀ ਮਸਾ ਮਾ ਡਾਕਟਰ ਸੀ ਯਾਮ ਨ ਪਾਈਜਰ ਹੋਇ ਹੈ ਨਾ ਪੇਕ ਅਨੀ ਖ ਅਈ ਨ ਪੇਕ ਚੋਬ ਮਾਪਨ ਡਾਕਟਰ ਨ ਅਈ ਕੋਈ ਸ਼ੋਮ ਗੀ ਖੁਸ਼ਿੰਗ ਸੀ ਦੀ ਨ ਨਕੀ ਬਦੁਨੀ ਨੇ
2: ਹੋਇ ਹੋਇ ਫਨੀ ਫਨੀ ਅਦੋ ਇਬੇ ਮਸੀ ਉਂਤੰਗ ਯਿੰਗ ਜਖੀ ਗੇ ਮਪਾਂ ਦੰਗ ਹਕਤੰਗ ਆਈ ਬਿਉ ਅਦੁਗਾ ਕਰੀ ਕਰੀ ਨੋ ਦੋ ਤਾਨਾ ਰਸੀ
1: ਯਾਜਰੇ ਯਿੰਗ ਜਰੇ ਰੋਇ ਡਾਕਟਰ ਮਚਾ ਮੁ ਹੋਇਰਗਾ ਮੀ ਗ ਖੰਗ ਦਬ ਸ਼ਾਰਦਨਾ ਇਸ਼ਾਰ ਡਾਕਟਰ ਤਮਨ ਗੇ ਨ ਖੋਇ ਦਗੀ ਹੇਲਨ ਗੇ ਸੁਪਰ ਸਪੈਸ਼ਲਿਸਟ ਹੋਇਨ ਗੇ
0: ਮਥੰਗ ਮਥੰਗ ਯਾਈ ਮਾ ਸਿਦਾ ਫੰਬਿਓ ਡਾਕਟਰ ਹੌਜ਼ਿਕੀ ਦੁਬੂ ਕਨਾਨੂ ਖੰਗ ਬੀਬਰਾ